ਨਾ ਮੈਂ ਜਨਮ ਦੀ ਪਿਆਸੀ ਪਾਉਂਦੇ ਮੁੰਡੇ ਸ਼ੋਰ ਆ ਕੈਨ ਸੇਕੇ ਰੈਨੀ ਮੋਰ ਆਮ ਜਿਸ ਕੇ ਇੰਸਟਾਰੇਡ ਅੱਗੇ ਪੂਰਾ ਮੇਰਾ ਦੌਰ ਅੱਗੇ ਪੂਰਾ ਮੇਰਾ ਦੌਰ।